ਦਾ ਸਾਪ ਸੁਨੇ ਸਰਸਾਏ ਸਾਪ ਸੁਨੇ ਸਰਸਾਏ ਸਾਏ ਸਾਏ ਸੁਰਮਾ ਸਾ ਸਾ ਸੰਗ ਸਮਾਏ ਸਮੇ ਸਬਕ ਸਮਝਾਏ ਖੋਖਾ ਖੋਖਾ ਜੀ ਮੇਰਾ ਖੋਖਾ ਖੋਖਾ ਫਾਸੀ ਫੰਦਾ ਫੁਸਕੀ ਫਾਂਕੇ ਫੁੰਗੀ ਫਨ ਫੈਲਾਏ ਫਿਰ ਤੇ